ਰਾਜੀ ਪਦਵੀ ਪਾਈ ਗੋਦੀ ਸੇ ਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰ ਹੋਵੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ

0: ਨਟਾਸੀ ਸਰਕਾਰ ਤੇ ਮੈਂ ਕੱਚੀ ਅਬ ਅਭੀ ਖੁੱਲ ਗਾ ਕਿ ਜਈ ਹੈ ਯਾ ਬਾਪਨੀ ਬਾਂਧੀ ਬਸ ਚਾਠੀ ਮਾਟੀ ਬੋਲੇ ਕਲ ਅਭੀ ਤੱਕ ਕਿਉਂ ਆਇਆ ਬੋਲੇ ਕਲ ਬਾਅਦ ਮੈਂ ਆਪਣੀ ਚਾਠੀ ਧੋਈ ਉਹ ਆਪਕੀ ਧੋਈ ਫਿਰ ਮੈਂ
1: ਆਇਆ
0: ਬੋਲੀ ਕਲੇ ਸੁਣ ਲੈ ਕਲੇ ਸਿਪਤਾ ਨਾ ਉਨ ਪਾਏ ਉਹ ਆਪਣ ਘੂਰੋ ਕਸ ਕੇ ਤਕਜਾਰ ਹੋਏ ਇਸ ਪਾਪਨ ਕੋ ਮਿਲਵਾ ਜਾਣਾ
1: ਹਾਂ
0: ਇਸ ਕੋ ਮਿਲਵਾ ਜਾਣਾ ਸੋ ਬਸ ਇਹ ਕੀ ਸੋ ਤਕਜਾਰ ਹੋ ਗਏ ਜਾਂ ਸ ਤਰਾ ਉਨ ਕੋ ਤੋ ਉਨ ਭੱਜ ਘੂਰੋ ਕਸ ਹਾਂ ਸੋ ਰਾਤ ਨੂੰ ਘੂਰੋ ਕਸ ਰਸ ਤੋ ਉਪਰ ਕੋ ਪਲੇ ਚਵਾਨ ਪੀਟ ਤੇ ਕਸ ਦੋ
1: ਅੱਛਾ
0: ਉਹ ਪਲੇ ਚ ਪੀਟ ਤੇ ਕਿ ਤਨ ਦਿਨ ਤੋ ਉਂਗੀ ਆਗੇ ਬਰੀ ਆਗੇ ਰਾਮ ਕੇ ਪਾਸ ਜੰਗਲ ਝਾੜੀ ਵਾਲ ਨਿਕਲ ਉੱਠੇ ਨਿਕਲ ਕੇ ਰੇਸ਼ਮ ਡੋਰਾ ਪਾਟ ਕੋਰੇ ਜਲੇ ਦੀ ਓਰੇ ਚਟਕਾ।

0: ਕਹਿੰਦਾ ਦਿੱਤੀ ਫਰਮੇ ਬੁਝਾ ਗਈ ਹਮੇ ਹਮ ਨਾ ਜਈ ਗਾਉ ਕੇ ਰਹੇ ਨਾ ਬਈ ਗਾਉ ਕੇ ਰਹੇ ਅਭੀ ਸੁਨਰ ਬਾਰੇ ਕੇ ਚਲੇ ਗਏ ਵੀ ਆਪਣੇ ਭਵਨ ਕੋ ਚਲੇ ਗਏ ਔਰ ਰਾਣੀ ਨੇ ਅਤੀ ਸੁਬਾ ਤੁਈ ਨਸਖੂ ਵੀ ਘਰ ਵਾਨੇ ਉਹ ਬਾਨੇ ਹਕਾਉ ਹਕਾਉ ਕੋ ਰਾਣੀ ਕੋ ਗਾੜੀ ਹਕਾਉ ਥੀ ਬਕੀ ਨਸਖੂ ਹਕਾਉ ਥੀ ਰਾਣੀ ਸੋ ਹਕਾ ਜੋ ਵਜਿਆ ਸੀ ਕਚਵਤੀ ਸੋ ਰਾਜਾ ਗਿਲੰਦ ਕੀ ਬਾਗ ਮੇ ਜੀ ਜਾ ਰਹੀ ਸੋ ਅਨ ਨੇ ਭੱਜਿਆ ਘਰ ਵਾਨ ਨੇ ਨਾ ਕਿ ਤੂ ਕੀ ਮਾਈ ਕੀ ਬੋਲਣਿਆ ਤੂ ਕੀ ਰਾਜਨ ਕੀ ਬੇਟੀ ਤੂੰ ਕਛੂ ਮੋਰਨ ਕੋ ਕਛੂ ਟੂਟੋ ਹੋ ਰਹੀ ਹੈ ਕਿ ਇੰਤਜ਼ਾਮ ਮੈਂ ਆਪਣੀ ਕੁਠੱਜਾ ਮੈਂ ਉਹਨੇ ਦੁਕਾਨ ਰਹੇ ਕਾਇ ਰਹੇ ਸੀ ਅਸੀਂ ਕਿਸੇ ਬਿਲਾਦਨਾ ਹੋ ਗਏ ਦੁਕਾਨ ਸੋ ਇੱਕ ਦਿਨ ਅਬ ਉਨਕੀ ਬੇਟੀ ਹੱਟੀ ਰਾਜਨ ਕੀ ਯਾਨੀ ਜਮਦੀਪ ਨਾਮ ਤੋਂ ਕਾ ਨਾਮ ਤੋਂ ਬੇਟੀ ਜਮਦੀ ਨਾਮ ਤੋਂ ਬੇਟੀ ਕੋ ਸੋ ਬਿਨ ਬੇ ਫੂਲਨ ਕੀ ਤੁਲਾ ਤੋ ਲੱਗੀ ਵਾ ਸੋ ਅਮਾਲਨ ਰੋਜੀ ਨਾ ਡਾਲੀ ਲਗਾਵੇ ਫੁਲਨ ਕੋ ਲੈ ਜਾਵੇ ਸੋ ਰਾਜਨ ਮਹਿਤੀ ਸੋਚੀ ਕਿ ਮਾਲਨ ਤੋਤੇ ਆਉ ਤਾਂ ਹਮ ਆਜ ਬਗੀਚਾ ਘੁੰਮੇ ਆਏ ਸੋ ਬਗੀਚਾ ਘੁੰਮਣ ਗਏ ਵੀ ਸੋਚੇ ਬਾ ਰਾਜਨ ਕੀ ਲੜਕੀ ਰਹੇ ਸੋ ਰਾਜਨ ਨੇ ਸੋਚੀ ਕਿ ਜੇ ਤੂੰ ਕਾਛੀ ਮਾਛੀ ਕੀ ਤੋ ਜਾਹੇ ਨਹੀਂ ਹੈ ਹੈ ਤੋ ਕਹੂ ਰਾਜਾ ਕੀ ਲੜਕੀ ਸੋ ਵੀ ਜੈਸੇ ਕੈਸੇ ਆਪਣੇ ਘਰੇ ਪਹੁੰਚੀ ਸੋ ਘਰੇ ਪਹੁੰਚ ਪਾਂਚ ਕੇ ਉਹਨੇ ਕਹੀ ਅੱਬਾ ਸੇ ਕਹੀ ਮਾਲਿਨ ਸੇ ਉਹਨੇ ਕਿ ਮਾਤਾ ਜੀ ਰੋਜ਼ ਤੋ ਡਾਲੀ ਤੁਮ ਲਗਾਓ ਅੱਜ ਡਾਲੀ ਹਮੇ ਲਗਾਓ ਸੋ ਉਹਨੇ ਡਾਲੀ ਉਹਨੇ ਲਗਾਈ ਰਾਣੀ ਨੇ ਅੱਬਾ ਸਾ ਨੇ ਹਟੀ ਸੋ ਰਾਜਨ ਕੀ ਪੀਆ ਨਿਉਤੀ ਬਾਬੇ ਨਿਉਤਾ ਕਉਂ ਕਉਂ ਅਬੇ ਨਿਉਤਾ ਪੀਆ ਰੱਖੋ ਸੋ ਰਾਜਨ ਨੇ ਸੋਚੀ ਅਬ ਉਨਕੀ ਰਾਣੀ ਹਟੀ ਥਾਰੀ ਲਗਾਈ ਤੂੰ ਪਰਸੋ ਬਿਜਨਾ ਕੀ ਹਵਾ ਕਰ ਰਹੀ ਬਿਜਨਾ ਕੀ ਹਵਾ ਕਰ ਰਹੀ ਰਾਣੀ ਉਨਕੀ ਬਾਦਸ਼ਾਹ ਸੋਚੀ ਅਗਰ ਹਮਾਰੇ ਖੁਲਵਾ ਲਈ ਆਊ ਤੀ ਬਨ ਮੈਂ ਨਾ ਛੋੜੀ ਆਊ ਤੀ ਭਾਈ ਨਾ ਕਰਤੀ ਹਵਾ ਸੋ ਉਹਨੇ ਹਰ ਸਾਂਸ ਲਈ ਸੋ ਬੀਜਨ ਨੇ ਸੋਚੀ ਕਿ ਕੋਈ ਬਾਤ ਮੈਂ ਖਰਕਸਾ ਹੈ ਰਾਜਨ ਕੀ ਬਾਤ ਮੈਂ ਕੋਈ ਖਰਕਸਾ ਹੈ ਸੋ ਨਾ ਉਸੇ ਪੁੱਛੀ ਜਾਵਾ ਬੋਲੇ ਕਿਉਂ ਖਵਾਸ ਰੱਖਾ ਬੋਲੇ ਕਲੇ ਕਹੀਏ ਰਾਜਾ ਕਲੇ ਕਾਰਨ ਕਾ ਹੈ ਇਹ ਰਾਜਾ ਹਰ ਸਾਂਸ ਲੈ ਰਹੇ ਭੋਜਨ ਨਹੀਂ ਕਰ ਰਹੇ ਕਲੇ ਜੇ ਰਾਣੀ ਕੋ ਬਨ ਮੇ ਛੋੜਿਆ ਉਹ ਭਗਿਆ ਸੋ ਉਹਨੇ ਅਤੀ ਸੋ ਘੋਰੋ ਉਹਨੇ ਸਜੋ ਔਰ ਵੀਰਨ ਨੇ ਸਜੋ ਪਹੁੰਚੇ ਬੋਲੇ ਕਲੇ ਚਲੋ ਬਤਾਓ ਕਿਤੇ ਕੌਣ ਛਾਣ ਮੇ ਛੋੜੀ ਫਿਰ ਜੋ ਰੁਖ ਤਰੇ ਛੋੜੇ ਤੀ ਬਈ ਰੁਖ ਤਰੇ ਜੀ ਗਏ ਦੋਨੋਂ ਜਣੇ ਨਾਉ ਨਹੀਂ ਗਏ ਦੋਈ ਗਏ ਸੋ ਬੋਲੇ ਕਰ ਲੈ ਅਬ ਉਹਨੇ ਹਤੀ ਸੋ ਗਾੜੀ ਵਰ ਪੀਨਸ ਕੀ ਜੋ ਰਸਤਾ ਤੀ ਬਧਾਈ ਸੋ ਮਾਲਨ ਕੇ ਪਾਸ ਜੀ ਪਹੁੰਚ ਗਏ ਰਾਜਾ ਗਿਲੰਦ ਕੀ ਬਾਗ ਨੂੰ ਉਰ ਗਏ ਪਹੁੰਚ ਗਏ ਸੋ ਉਹਨੇ ਕਹੀ ਕਿ ਠੀਕ ਹੈ ਸੋ ਉੱਤੇ ਜਾ ਕੇ ਇਹਨੇ ਕਾ ਕਿੱਸਾ ਕਰੋ ਕਿ ਡੇਰਾ ਦੋ ਜਨ ਨੇ ਗਏ ਸੋ ਉਹਨੇ ਮੰਨਿਆ ਮਾਲਨ ਨੇ ਉਹਨੇ ਘਰੀ ਆਏ ਬੋਲੀ ਕਲੇ ਕਿਉਂ ਰੇ ਕਹਾਂ ਕੇ ਹੋ ਪਰਦੇਸੀ ਕੈਸੇ ਫਿਰ ਰਹੇ ਤੁਮ ਜਗ੍ਹਾ ਬਾਦ ਉਹ ਹਮਾਰੇ ਰਾਜਾ ਸੁਣ ਪੇ ਤੋ ਤੁਮੇ ਜਾਨ ਸੇ ਮਾਰਾ ਲੇ ਹਾਂ ਸੁਬਿਨ ਆਰਾਮ ਸੇ ਮਾਲਨ ਕੋ ਸਾਜਾ ਤੋ ਮਾਲਨ ਸੇ ਪੁੱਛੀ ਸਾਰੀ ਬਾਤ ਤੋ ਮਾਲਨ ਨੇ ਉਹਨੇ ਸਾਰੀ ਬਾਤ ਬਤਾ ਦੇ ਕਿ ਰਾਣੀ ਜੋ ਹੈ ਉਹ ਰੰਗ ਮਹਿਲ ਮੇ ਪਹੁੰਚ ਗਈ ਰਾਜਾ ਦਿਲਾਂ ਦੀ ਕੀ ਠੀਕ ਹੈ ਨਹੀਂ ਕਿ ਅਬ ਅਰੋ ਕਮਾਉਣ ਨੇ ਵਾਸਤਾ ਤੋ ਬਦਮਾਸ਼ ਹੋਤੇ ਹੀ ਹੈ ਰਾਜਨ ਬੋਲੀ ਕਲੇ ਦੋ ਘੋੜੇ ਵਾਲੇ ਆਏ ਔਰ ਭੇਜਾ ਕੇ ਔਰ ਬਹੁਤ ਪਰੇਸ਼ਾਨ ਕਰ ਲਏ ਉਹਨੇ ਸਭ ਨਾਸ਼ ਕਰਤਾ ਬਗੀਚਾ ਕਾ ਸੋ ਉਹਨੇ ਛੱਡ ਜਾ ਚਲੀਏ ਤੁਮਕੋ ਰਾਜਾ ਬੁਲਾ ਰਿਹਾ ਬੋਲੀ ਕਲੇ ਹੌਸਾ ਜਬ ਤੱਕ ਵੀ ਉਸੇ ਹੱਥੀ भीलपुर के और जहाँ से वे सज बज के फिर गए अपने अपने घोड़ी लेके बोले उनकी गैल में सलाह हो गई। बोले कल तुमसे बात करे से तुम मुँह काट दो और हमसे बात करे तो हम मुँह काट लेंगे। बोले ठीक है। सुबह गए सो राजन की बगल में एक ही बोले बैठो बोले बैठो। अब उन्होंने हाथों एक बीजक राजा गिलन कि अगर जो बीजक जी न पहुंच जाए हम लड़की की शादी उसी के साथ करेंगे। तो अब उन्हें जब सलाह हो गई वह सकाय से काम लगाओ। अब वो रानी ने डेरा जाओ डेरा जाओ कि देखो भाई राजा गिलन ने जो बात हो गई कि तो हमारी रानी बन जाओ। बोली कल नहीं ये राजा गिलन को बाकट चल जी और जी मकान गिले चल जी। सुबीर ने कहा तो ठीक है जो काम लगो सुबह अपने मजूरी खोने की जावे जावे। सुबह रानी जो बबीती थी से छाजी पे दातन कर रही थी सो बीजक लाई थी बीजक बबई लूटा के रखती दातन वो लूटा में लिखो है तो सुबह बीजक खो गई जो बादशाह ने बाँच ले बीजन बाँच ले बादशाह ने बीजन ने बाँच बोली कर ले ठीक है बोली कर ले तुम तसला पटकट पटकट उते सार पांच ही की पड़ रही और तुमने पहचान नहीं कही कछु वक्त तुम ना तुम सानो और हम झंडा रहे सुबह गए डारे सो आराम से गए डाल भी के लाने स्तन को तसला में से गिलाव पहुंच गए वो इमेज दाओ बेटी में दवा में जो राजा गिलन की लड़की सो उन्हें अति सो अब तो खिलाड़ी है थे सो उन्हें बोई लोटा दाओ बोई लोटा उनमें दाओ सुबह ने अच्छा ये तो कोई राजा है सर क्यों बोलत कैसे बोली कल महाराज तो नहीं है मंजूर संजू तो जो राजा पड़ी बोली कल पड़ी बोले पकड़ लिया बोले कल आ रहा है चलो अब विनय मिल गई थी वो बीजक वो बीजक उनने वहां से लाओ पूरो कर एक का दो मिल रही दो मिल रही लेकिन फिर उनकी सलाह तो बहत गई कि अगर तुमसे राजा बात करे तो हम उड़ काट ले हमसे करे तो तुम काट ले सुबह राजा का उसे बात ना कर गए चुपचाप बैठे रहे दरबार में भगवान एक दिन आ तो आगे पहुंचे गए राजा ने कही बोले कल कवि साहब कहाँ के रहने वाले हो कैसे हो बोले कल के दीदी फिर वह लड़की की शादी करी उन्होंने उनकी रानी ने हती बात से हो गई।
1: देखो दोस्तों जातो अपन सब जन ने किस्सा सुनी है यानी कि कहानी खो सुनी है और एक किस्सा को आनंद लाओ। अब एक संगे संगे अपने दोस्त माता दिन को हो रहा आज के कार्यक्रम से जावे को समय तो अपने दोस्त को दो ये कार्यक्रम से जावे की अनुमति अपनी तपनी फिर हुई मुलाकात है कार्यक्रम में एक बेरा पे जब तक के लाने नमस्कार।

ਬਹੁਤ ਦਿਨਾਂ ਸੇ ਬਹੁਤ ਦਿਨਾਂ ਸੇ ਲਗਨ ਲਗੀ ਤੀ ਮਿਲਵੇ ਸੇਲ ਤੁਮਾਰੀ ਬਹੁਤ ਦਿਨਾਂ ਸੇ ਲਗਨ ਲਗੀ ਤੀ ਮਿਲਵੇ ਸੇਲ ਤੁਮਾਰੀ।